0: ਵਾਪਸ ਬੰਡਾ ਮਣੋ ਕੁਲਾ
1: ਪੂਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਤੋ
0: ਨੂ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੁਤੋ ਇਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂਟ ਨੇ ਦਿੱਤੀ ਫਿਸ਼ੀ ਸਲਾਮ ਕੁਮ ਸਪੈਸ਼ਲ ਮਿਸ ਦੋ

0: twist.
1: No, they can make a TV FM Omega Diga tea time request to show request column the Frisata Sule for Meti Hamagula, Lamita Vahaka, the column, bear me, I Frisata Sule for Timmy Harvey, Tanikas, Babylica, Gulifa, Slam Aleko,
2: Walik, Salam,
1: Combe Fle,
2: Shaufal,
1: Shaufal, Hama Alam, Mibadal, Barabra Marhaba program, Gifarato,
2: Kodika with me, Message Kodam, Ramlam, with Babber.
1: ਮੈਂ ਗੁਲਾ ਲੈ ਵਾਹਕ ਦੱਕਾ ਲੈ ਜੇ ਤੇ ਮੈਂ ਹਰਮੇਸ਼ ਹੋਗਾ
2: ਆਦ
1: ਪੂਰੀ ਦੇਖੀ ਫੋਰੇ ਦੋ ਇਕਮ ਆਦੀ ਮੇ ਬਦਲ ਵੀ ਆਲਸ਼ੇ ਦੋ ਇਕਮ
2: ਆਦ
1: ਆ ਤੁੰਨਾ ਦੇਂ ਉਮਰ ਜ਼ਾਹਿਰ ਗਲਾਵਤ ਤੱਕ ਤਲਾਬ ਕੁਰਾਨੀ
2: ਵਰ ਰੀਤ ਲਵਤ ਤਵ ਸੋਰੇ ਕੀ ਆ
1: ਉਮਰ ਜ਼ਾਹਿਰ ਗਲਾਵਤ ਦੋ
2: ਲੋ ਵੀ ਗਲਾਵਤ
1: ਕੁਰੀ ਗਲਾਵਤ ਤੱਕ ਬੜਾ ਲੋਬ ਕੁਰਾਨੀ
2: ਆਦ
1: ਵੇ ਮਤਾ ਮੈਂ ਤੇ ਦੋ ਤਾਂ ਕੋਲ ਕੁਰੀ ਗੀ
2: ಮೊಮ್ಮರ್
1: ಜಾಹಿರ್ ಗಲಾವತ ಕಲೋಬ್ ಕೊರನೆ ಮೇ ಹವೀರ್ಗೆ ಸಾಗಡಿ ಸಾಗಕಂತ ಕೀನೆ ಓತಿ
2: ಬದಲ್ವಾಣಿ
1: ಕಮಲ್ ಶಹಫಲ್ ದೋ ಕಿಯಾನಿ
2: ಹಸನ್ ಶಹಫಲ್
1: ಅಹ್ಮದ್ ಹಸನ್ ಶಹಫಲ್ ಅಹ್ಮದ್ ಇರಾದ ಕ್ರಿಯ ಬದಲ ಮಾಡ ದೋ ಅದಿ ಎಮ ಬಕೇಲಾನ ಲವ ಜಾದೆ ನಿಗೆ ವರ ಉಫಾಜ್ ಬದಲ ವೇಮ
2: ಹಾ ರಬಿ ಫಾ ಹಾ ಓಕೆ ಹಾ

جينا باسمي هو في نجواها كي بينجي فرطما لفظ مسمى رفاسيه لفظ تهكم هام كلا فا دين اي بدالواني دنيا ميهن دورا واهندو اي باسمي هيك بار كانولا ماموين وري آر انوات ماموين بڑو مي تاني نوني فنگن كهل كتا اتنا جنبين داتي بي فتي تي امي فنناني مي احر فنا نوني كلا گنڈ كي تر ميهن جنبين دائروغا ਉਹਨਾਂ ਨੇ ਬਾ ਵਾਹੇ ਨੂੰ ਤੇ ਹਿੰਗ ਉਹਨੂੰ ਜਿਹੇ ਰਾਹ ਤੱਕ ਦੋ ਤੋ ਇਹ ਮਾਮੂ ਇੱਕ ਹੁਣ ਫੋਣੀ ਰਹਾ ਇਹ ਉਫਲਾ ਕਾ ਇੱਕ ਮੇ ਹੋ ਫੇਨ ਨੂੰ ਮਿੰਦਾ ਦੋ ਤੋ ਫਹਤ ਦਿਆ ਮੈਂ ਗੇ ਨੋ ਤੋ ਹਮ ਗਾਮ ਸਿੰਗੇ ਚਕੀ ਫੇਤਿਗੇ ਗੇਂਬੀਗੇ ਮੀਹ ਕੋ ਦੰਨਿਆ ਇਹ ਮੀਹ ਕੇ ਫੁਰਾਣੇ ਨੂੰ ਰਕਾਵਾਣੇ ਇਹ ਨਵੇਂ ਸਿੰ ਫੇਤਨੀ ਆਦਾ ਗਾ ਰਕਣੋ ਮਾਮੂ ਯਾ ਰਕਾ ਮੀਦੇ ਮਰ ਨੁਆਣੇ ਕਮੇ ਇਹ ਨਵੇਂ ਮੇਕੇ ਇਹ ਫੋਣਿਕੰ ਉਫਾਵਿਰ ਕਮੇ ਬਈ ਹੁਸਾਸ ਕੋ ਲਦੇ ਕੋ ਮੇ ਸਰਕ ਇਹ ਨਵੇਂ ਗੇਂਬੀਗੇ ਦਾਰ ਗੋ ਫਲੋ ਉਫਾਵਿਰ ਕਮੇ ਤੇਰੇ ਮੀਹ ਕੋ ਗੇਂਬੀਗੇ ਹਿੰਗਾ ਦਾਣਤਾ ਰੋਏਗੇ